0: ਨੂੰ ਹਾਲੇ ਕੁਰਸੀ ਤੇ ਬੈਠੇ ਨਾ ਕਮਾਦ ਚ ਬੈਠੇ ਰਹਿਣ ਦਿਓ। ਗੱਲ ਗੱਲ ਇਹ ਹੈ
1: ਬਈ ਸੱਚੇ ਸੂਰਮੇ ਦੀ ਫਰਮਾਇਸ਼ ਤੋਂ ਮੈਨੂੰ ਗੱਲ ਚੇਤੇ
2: ਸਮਾ ਬਹਿਤਾ ਵਹਬੀਬੀ لحيت بيناتنا تنساني انا امنيتي هاني يا راه الحجر الحيت دايف برح كبر شروق بعدتي عليا كنخسنينك